0: ਤਮਾ ਜਾਰੀ ਫੰਡੇ
1: ਸਹੀਦ ਮੈਮੋਰੀਅਲ ਹਸਪਤਾਲ ਪ੍ਰਾਲੀ ਧਾਰਿੰਗਬਾਟ ਪ੍ਰਵਾਹ ਹੁਨੇ ਸੇਵਾਹਰੂ
2: 24 ਘੰਟਾ ਇਮਰਜੈਂਸੀ ਰ ਫਾਰਮੇਸੀ ਸੇਵਾ
1: ਅਨੁਭਵੀ ਰ ਦਕਸ਼ ਚਿਕਿਤਸਕਹਰੂਬਾਟ ਓਪੀਡੀ ਸੇਵਾ
2: ਹਰੇਕ ਦਿਨ ਬਿਹਾਨ ਰ ਬੇਲੁਕਾ ਉਪਲਬਧ ਹੁਨੇ ਵਿਸ਼ੇਸ਼ਕ ਸੇਵਾਹਰੂ ਹਾਰਟ ਜੋੜਨੀ ਸੇਵਾ ਬਾਲ ਰੋਗ ਸੇਵਾ ਜਨਰਲ ਫਿਜ਼ੀਸ਼ੀਅਨ
1: ਹਰੇਕ ਸ਼ਨੀਵਾਰ ਮਹਿਲਾ ਤਥਾ ਇਸਤਰੀ ਰੋਗ ਸੰਬੰਧੀ ਸੇਵਾ ਰ ਮਹੀਨਾਕੋ ਪਹਿਲੋ ਸ਼ਨੀਵਾਰ ਮਾਨਸਿਕ ਰੋਗ ਸੰਬੰਧੀ ਸੇਵਾ
2: ਸ਼ਨੀਵਾਰ ਕਾਠਮਾਂਡੂਬਾਟ ਆਉਣੋ ਹੁਨੇ ਰੇਡੀਓਲੋਜਿਸਟ ਡਾਕਟਰਬਾਟ ਜ਼ਿਲ੍ਹਾਮਾ ਪਹਿਲੋ ਅਤਿਆਧੁਨਿਕ ਰੰਗੀਨ 5D ਮੇਸਿਨਬਾਟ ਗਰਭਵਤੀਕੋ ਏਨਮਲੀ ਸਕੈਨ ਸਤਨ ਤਥਾ ਸਰੀਰ ਕੋ ਜੁਨਸੁਕੇ ਭਾਗ ਮਾ ਰਹੇਕੋ ਗਾਠਾ ਗੁਟੀਹਰੂਕੋ ਸਕੈਨ ਰ ਥਾਇਰਾਇਡ ਸਕੈਨ
1: ਵੀਡੀਓ ਐਕਸਰੇ ਸੇਵਾ
2: ਈਕੋ ਸੇਵਾ ਹਰੇਕ ਦਿਨ ਬਿਹਾਨ ਰ ਬੇਲੁਕਾ
1: ਲੈਬ ਸੇਵਾ ਸਬੈ ਕਿਸਿਮਕਾ ਜਾਂਚ ਗਰੀਨੇ ਵਿਵਸਥਾ ਭਾਏਕੋ
2: स्वस्थ समाज निर्माण को लागी शहीद मेमोरियल अस्पताल प्राली धादिंग बेची द्वारा जनहित में जारी संदेश
3: समुदाय का लागी समुदाय का आवाज रेडियो धादिंग 106 MHz
4: गाड़ी रोकने बेला नपुग्दा गाड़ी रोक्ने भन्छ यहाँ